ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਇਸ ਸੰਸਾਰ ਤੇ ਬੜੇ ਪੀਰ ਪੈਗੰਬਰ ਅਵਤਾਰ ਹੋਏ ਹਨ, ਪਰ ਕਿਸੇ ਵੀ ਪੀਰ ਪੈਗੰਬਰ ਦੇਵੀ ਦੇਵਤੇ ਨੇ ਆਪਣੇ ਪੂਜਣ ਵਾਲੇ ਨੂੰ, ਕਿਸੇ ਆਪਣੇ ਸੇਵਕ ਨੂੰ ਇਹ ਦਰਜਾ ਨਹੀਂ ਦਿੱਤਾ ਜਿਹੜਾ ਦਰਜਾ ਗੁਰੂ ਨਾਨਕ ਦੇ ਘਰ ਨੇ ਆਪਣੇ ਸੇਵਕਾਂ ਨੂੰ ਦਿੱਤਾ। ਇਤਿਹਾਸ ਗਵਾਹ ਨੇ ਜਦੋਂ ਦਾ ਸੰਸਾਰ ਬਣਿਆ ਪੀਰ ਪੀਰ ਰਹੇ, ਚੇਲੇ ਚੇਲੇ ਰਹੇ, ਭਗਵਾਨ ਭਗਵਾਨ ਰਹੇ, ਪੂਜਣ ਵਾਲੇ ਪੁਜਾਰੀ ਰਹੇ, ਦੇਵਤੇ ਦੇਵਤੇ ਰਹੇ, ਪਰ ਪੂਜਣ ਵਾਲੇ ਹਮੇਸ਼ਾ ਉਹਨਾਂ ਦੇ ਸੇਵਕ ਰਹੇ। ਪਰ ਇਸ ਗੁਰੂ ਨਾਨਕ ਦੇ ਘਰ ਜਿਨ੍ਹਾਂ ਸੇਵਾ ਕੀਤੀ ਉਹ ਖੁਦ ਗੁਰੂ ਬਣ ਗਏ ਤੇ ਗੁਰੂ ਚੇਲਾ ਬਣ ਗਿਆ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਰ ਕਿਰਪਾ ਕੀਤੀ, ਇਹ ਮਾਨ ਇਸ ਸੰਸਾਰ ਤੇ ਹੋਰ ਕਿਧਰੇ ਨਹੀਂ ਮਿਲਦਾ ਕਿਸੇ ਵੀ ਸੇਵਾ ਕਰਨ ਵਾਲੇ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਔਰ ਇਸ ਸੰਸਾਰ ਦੇ ਵਿੱਚ ਇੱਕ ਨਵੀਂ ਲਹਿਰ ਚਲਾਈ, ਖਾਲਸੇ ਪੰਥ ਨੂੰ ਕਿਤਨਾ ਮਾਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਹਿੰਦੇ ਨੇ, ਜਜਨ ਭਜਨ ਮਮ ਖਾਲਸਾ, ਮੇਰਾ ਭਜਨ ਮੇਰੀ ਬੰਦਗੀ ਇਹ ਮੇਰਾ ਖਾਲਸਾ ਹੈ। ਖਾਲਸਾ ਪੂਜਵੇ ਯੋਗ, ਔਰ ਇਹ ਜਿਹੜਾ ਖਾਲਸਾ ਹੈ ਇਹ ਪੂਜਣ ਦੇ ਯੋਗ ਹੈ। ਇਹ ਵਡਿਆਈ ਗੁਰੂ ਨੇ ਖਾਲਸੇ ਨੂੰ ਦਿੱਤੀ, ਨਹੀਂ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਆਪਣੇ ਸੇਵਕ ਦੀ ਪੂਜਾ ਕਰਨਾ, ਮੇਰਾ ਸੇਵਕ ਪੂਜਣ ਦੇ ਲਾਇਕ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਿਆਈ ਹੈ ਕਿ ਜਿਨ੍ਹਾਂ ਨੇ

ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਸੁਤ ਬਿਤ ਕੋਸ ਭੰਡਾਰ, ਕੋਸ ਭੰਡਾਰ ਕਿਹਾ ਹੈ ਖਜ਼ਾਨਾ। ਸਤਿਗੁਰੂ ਜੀ ਕਹਿੰਦੇ ਨੇ ਖਾਲਸੇ ਦੀ ਕਿਰਪਾ ਨਾਲ, ਖਾਲਸੇ ਦੇ ਪ੍ਰਸਾਦ ਕਰਕੇ ਮੈਨੂੰ ਇਹ ਖਜ਼ਾਨਾ, ਇਹ ਭੰਡਾਰ ਮਿਲੇ ਨੇ। ਵਡਿਆਈ ਵੀ

ਨੇਬ ਖਵਾਸ ਪ੍ਰਿਤ ਲਸ਼ਕਰ ਕਹਿੰਦੇ ਨੇ ਫੌਜਾਂ ਨੂੰ। ਇਹ ਫੌਜ ਇਹ ਜਿਹੜੀ ਮੇਰੇ ਕੋਲ ਖਾਲਸਾ ਫੌਜ ਹੈ ਜਾਂ ਲੜਨ ਵਾਲੇ ਪਿਆਰੇ, ਇਹ ਸਾਰਾ ਕੁਝ ਖਾਲਸੇ ਦੀ ਕਿਰਪਾ ਨਾਲ ਮਿਲਿਆ। ਅਨਚੁਰ ਦਾਸੀ ਦਾਸ ਮੇਰੇ ਅਨੁਸਾਰੀ, ਮੇਰੇ ਹੁਕਮ ਚ ਚੱਲਣ ਵਾਲੇ, ਅਤੇ ਇਹ ਦਾਸ ਦਾਸੀਆਂ, ਇਹ ਸੇਵਕ, ਸਭ ਕੁਝ

ਰਹਿਣ ਵਾਸਤੇ ਘਰ, ਇਹ ਸਾਰੀ ਜਿਹੜੀ ਸਮੱਗਰੀ ਹੈ ਕਿਰਪਾ ਕਰਤਾਸ ਖਾਲਸੇ ਨੇ ਮੇਰੇ ਤੇ ਕਿਰਪਾ ਕਰਕੇ ਇਹ ਸਭ ਕੁਛ ਮੈਨੂੰ ਦਿੱਤਾ। ਸਤਸੰਗ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਹੈ ਨੇ ਗੁਰੂ ਨਾਨਕ ਦਾ ਰੂਪ, ਪਰ ਜੇ ਨਿਮਰਤਾ ਵੱਲ ਜਾਈਏ ਤੇ ਕਿੱਥੇ ਤੱਕ ਜਾ ਪਹੁੰਚੇ ਨੇ ਕਿ ਸਾਰਾ ਕੁਝ ਖਾਲਸੇ ਨੇ ਕਿਰਪਾ ਕਰਕੇ ਮੈਨੂੰ ਦਿੱਤਾ। ਕਵੀ ਸੁੰਦਰਦਾਸ ਜਿਹੜੇ ਆਨੰਦਪੁਰ ਸਾਹਿਬ ਰਿਹਾ ਕਰਦੇ ਸਨ, ਉਹ ਕਹਿੰਦਾ ਮੈਂ ਆਨੰਦਪੁਰ ਸਾਹਿਬ ਰਹਿ ਕੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ, ਕਿ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਨੂੰ ਮਿਲਣਾ ਬੜਾ ਔਖਾ ਹੈ, ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੀ ਇੱਕ ਝਲਕ ਦੇਖਣੀ ਬੜੀ ਔਖੀ ਹੈ, ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਤੇ ਦਰਬਾਨ ਬਣ ਕੇ, ਪਹਿਰੇਦਾਰ ਬਣ ਕੇ ਖਲੋਤੇ ਦੇਖਿਆ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਝੁਕਦੇ ਨੇ, ਉਹ ਗੁਰੂ ਇਤਨੀ ਨਿਮਰਤਾ, ਇਸ ਨਿਮਰਤਾ ਵਿੱਚ ਆ ਕੇ ਕਹਿ ਰਹੇ ਨੇ ਕਿ ਇਹ ਮੇਰਾ ਕੁਟੰਬ, ਮੇਰੇ ਮਿੱਤਰ, ਧੰਨ, ਰਹਿਣ ਵਾਸਤੇ ਘਰ, ਸਭ ਕੁਛ ਖਾਲਸੇ ਨੇ ਕਿਰਪਾ।

ਕਰ ਮਿਲਿਓ। ਖਾਲਸੇ ਦੀ ਕਿਰਪਾ ਨਾਲ ਮਿਲਿਆ ਮੈਨੂੰ ਦਾਨ ਮਾਨ ਸਨਮਾਨ, ਇਹ ਵਡਿਆਈ ਇਹ ਸੋਭਾ ਖਾਲਸੇ ਦੀ ਕਿਰਪਾ।

ਮੋਸੇ ਰੰਗ ਰੰਗ ਕਹਿੰਦੇ ਨੇ ਕੰਗਾਲ ਨੂੰ, ਗਰੀਬ ਨੂੰ ਅਨਾਥ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਖਾਲਸੇ ਨੇ ਕਿਰਪਾ ਕਰਕੇ ਮੈਨੂੰ ਵੱਡਾ ਕੀਤਾ, ਨਹੀਂ ਤੇ ਮੇਰੇ ਵਰਗੇ ਅਨਾਥ ਕੰਗਾਲ ਕਰੋੜਾਂ ਹੀ ਇਸ ਸੰਸਾਰ ਤੇ ਭਟਕਦੇ ਫਿਰਦੇ ਨੇ। ਜਦਕਿ ਸੱਚਾਈ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਨੀਚਾਂ ਨੂੰ ਆਪਣੇ ਗਲੇ ਨਾਲ ਲਗਾ ਲਿਆ, ਜਾਤਾਂ ਪਾਤਾਂ ਵਿਚ ਵੰਡੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਇੱਕ ਜਗ੍ਹਾ ਇਕੱਠਿਆਂ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਆਪਣੇ ਵਰਗੇ ਕਰ ਲਿਆ। ਪਰ ਧੰਨ ਹੈ ਗੁਰੂ ਜਿਨ੍ਹਾਂ ਨੂੰ ਆਪਣੇ ਵਰਗੇ ਬਣਾਇਆ, ਨੀਚਾਂ ਤੋਂ ਜਿਨ੍ਹਾਂ ਨੂੰ ਊਚ ਕੀਤਾ ਉਹਨਾਂ ਨੂੰ ਵਡਿਆਈ ਦੇ ਕੇ ਕਹਿ ਰਹੇ ਨੇ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ, ਮੇਰੇ ਵਰਗੇ ਤੇ ਕਰੋੜਾਂ ਅਨਾਥ ਭਟਕਦੇ ਫਿਰ

ਕੱਲਾ ਨਾਮ ਕਰਕੇ ਖਾਲਸਾ ਨਹੀਂ, ਜਿਹਨੇ ਆਤਮ ਰਸ ਨੂੰ ਜਾਣ ਲਿਆ ਉਹ ਹੀ ਖਾਲਸਾ। ਸਿਰਫ ਨਾਮ ਦੇ ਨਾਲ ਖਾਲਸਾ ਨਹੀਂ, ਆਪਾਂ ਜਿਹਨੂੰ ਮਰਜ਼ੀ ਕਹਿ ਦਿੰਦੇ ਹਾਂ ਆਓ ਖਾਲਸਾ ਜੀ, ਕਈ ਆਪਣੇ ਨਾਮ ਦੇ ਨਾਲ ਵੀ

ਜਿਹੜਾ ਦਿਨ ਰਾਤ ਸਿਮਰਨ ਕਰੇ ਔਰ ਇੱਕ ਪਰਮੇਸ਼ੁਰ ਤੋਂ ਸਿਵਾ ਹੋਰ ਕਿਸੇ ਨੂੰ ਨਾ ਮੰਨੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲਣਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੇ ਕਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੇ। ਖਾਲਸਾ ਉਹ ਜਿਹੜਾ ਇੱਕ ਅਕਾਲ ਪੁਰਖ ਦੀ ਪੂਜਾ ਕਰੇ, ਗੋਰਾਂ ਨੂੰ ਮੜੀਆਂ ਨੂੰ ਦੇਵੀ ਦੇਵਤਿਆਂ ਨੂੰ ਛੱਡ ਕੇ ਜਿਹੜਾ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹ ਖਾਲਸਾ ਜਿਹਦੇ ਅੰਦਰ

Pura, Pura, Khalsa, Khalsa, Nero, Nero, Sajjan, Sura, Sura.

ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾ ਤਰਪਨ ਪੁਨ ਸੀਸਾ ਬੰਦੋਂ ਵਾਰ ਵਾਰ ਜਗਦੀਸਾ ਜਾ ਮੈਂ ਅੰਮ੍ਰਿਤ ਨਾਮ ਹੈ ਗਿਆਨ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਗੁਰ ਕੇ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ

ਕਰ ਚਵਰ ਟਲਾਵਾ ਚਰਨ ਧੂੜ ਮੁਖ ਲਾਈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਸਹਾਈ ਜੀਵ ਕੇ ਪਵਜ ਲਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਸੰਤ ਸਰਨ ਜੋ ਜਰ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ

0: 5 ਮਿੰਟ ਨਿਕਲ ਗਏ, ਸਾਰੇ ਦੇਖ ਰਹੇ ਹਨ, 10 ਮਿੰਟ ਨਿਕਲ ਗਏ, 15 ਮਿੰਟ ਨਿਕਲ ਗਏ, 20 ਮਿੰਟ ਨਿਕਲ ਗਏ, 25 ਮਿੰਟ ਨਿਕਲ ਗਏ, ਬੋਲੋ
1: ਸਤਿ
0: ਇਤਨੇ ਮਿੰਟ ਨਮਸਕਾਰ, ਇੰਨੀ ਲੰਮੀ ਨਮਸਕਾਰ, ਇਤਨਾ ਵੱਡਾ ਮੱਥਾ ਟੇਕਣਾ ਨਮਸਕਾਰ ਕਰਨੀ ਤੇ ਸਾਧ ਸੰਗਤ ਸੰਤ ਗੁਰਮੁਖ ਸਿੰਘ ਨੇ ਕਹਿੰਦੇ ਅਸੀਂ ਸੋਚਦੇ ਹਾਂ ਵੀ 25 ਮਿੰਟ ਮੱਥਾ ਟੇਕਣਾ, ਨਮਸਕਾਰ ਕੀਤੀ, ਫਿਰ ਗੱਡੀ ਤੱਕ ਆਏ, ਫਿਰ ਕਹਿੰਦੇ ਹਨ ਭਾਈ ਵੀਰ ਸਿੰਘ ਸੰਤ ਗੁਰਮੁਖ ਸਿੰਘ ਨੂੰ ਕਿ ਭਾਈ ਗੁਰਮੁਖ ਸਿੰਘ ਜੀ ਸਾਡਾ ਜੀ ਕਰਦਾ ਸੀ ਇੱਕ ਵਾਰੀ ਹੋਰ ਮੱਥਾ ਟੇਕ ਲਈਏ, ਬੋਲੋ ਸਤਨਾਮ। ਟਾਈਮ ਨਹੀਂ ਹੈ ਸਾਡੇ ਕੋਲ, ਬੜੀ ਜਲਦੀ ਜਾਣਾ ਹੈ, ਪਰੰਤੂ ਜੀ ਕਰਦਾ ਇੱਕ ਵਾਰੀ ਹੋਰ ਨਾ ਮੱਥਾ ਟੇਕ ਲਈਏ। ਕਹਿੰਦੇ ਮਹਾਰਾਜ ਜਿਵੇਂ ਆਪਦੀ ਮਰਜ਼ੀ ਹੈ ਟੇਕੋ। ਭਾਈ ਵੀਰ ਸਿੰਘ ਜੀ ਫਿਰ ਮੱਥਾ ਟੇਕਣ ਲੱਗੇ, ਨਮਸਕਾਰ ਕਰਨ ਲੱਗੇ, ਇਸੇ ਤਰ੍ਹਾਂ ਹੀ 20-25 ਮਿੰਟ ਦਾ ਫਿਰ ਟਾਈਮ ਨਿਕਲ ਗਿਆ, ਬੋਲੋ ਸਤਨਾਮ। ਸੰਤ ਗੁਰਮੁਖ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਕਦੇ ਤੁਹਾਨੂੰ ਕੋਈ ਪ੍ਰਸ਼ਨ ਨਹੀਂ ਕੀਤਾ, ਕਦੇ ਸਵਾਲ ਨਹੀਂ ਕੀਤਾ, ਮੇਰੇ ਮਨ ਦੇ ਵਿੱਚ ਕਦੇ ਕੋਈ ਸ਼ੰਕਾ ਆਇਆ ਹੀ ਨਹੀਂ, ਪਰੰਤੂ ਅੱਜ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਹੈ, ਮੈਂ ਪੁੱਛਣਾ ਚਾਹੁੰਦਾ ਹਾਂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਮਹਾਰਾਜ ਨਾਲੇ ਤਾਂ ਤੁਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਬੜਾ ਜਲਦੀ ਜਾਣਾ ਹੈ, ਜਲ ਛਕਣ ਦਾ ਵੀ ਟਾਈਮ ਨਹੀਂ, ਬੈਠਣ ਦਾ ਟਾਈਮ ਨਹੀਂ, ਨਾਲੇ ਤੁਸੀਂ ਮੱਥਾ ਟੇਕਦੇ ਨਮਸਕਾਰ ਕਰਦੇ 25 ਮਿੰਟ ਮੱਥਾ ਟੇਕਿਆ, 20 ਮਿੰਟ 25 ਮਿੰਟ ਨਮਸਕਾਰ ਕੀਤੀ, ਦੁਬਾਰਾ ਫਿਰ 20-25 ਮਿੰਟ ਨਮਸਕਾਰ ਕੀਤੀ, ਨਾਲੇ ਕਹੀ ਜਾਂਦੇ ਹੋ ਸਾਡੇ ਕੋਲ ਟਾਈਮ ਨਹੀਂ ਹੈ, ਬੋਲੋ ਸਤਨਾਮ। ਭਾਈ ਵੀਰ ਸਿੰਘ ਜੀ ਹੱਸ ਪਏ, ਕਹਿਣ ਲੱਗੇ ਭਾਈ ਗੁਰਮੁਖ ਸਿੰਘ ਇਸ ਧਰਤੀ ਤੇ ਇਤਨੀ ਤਪੱਸਿਆ ਹੋਈ ਹੈ, ਇਤਨਾ ਪਰਮੇਸ਼ਰ ਦਾ ਭਜਨ ਹੋਇਆ, ਅਸੀਂ ਤਾਂ ਆਪਣੇ ਆਪ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਚਾਰਜ ਕਰ ਰਹੇ ਸੀ, ਬੋਲੋ ਸਤਨਾਮ। ਜਿਵੇਂ ਬੈਟਰੀ ਡਾਊਨ ਹੋ ਜਾਂਦੀ ਹੈ ਕੰਮ ਕਰਦੀ ਕਰਦੀ, ਫਿਰ ਉਸ ਨੂੰ ਚਾਰਜ ਕਰਨ ਦੀ ਲੋੜ ਪੈਂਦੀ ਹੈ, ਕਹਿੰਦੇ ਐਸੇ ਤਰ੍ਹਾਂ ਅਸੀਂ ਤਾਂ ਮੱਥਾ ਟੇਕ ਕੇ ਅਸੀਂ ਆਪਣੇ ਆਪ ਨੂੰ ਚਾਰਜ ਕਰ ਰਹੇ ਸੀ, ਆਪਣੀ ਉਹ ਸ਼ਕਤੀ ਗ੍ਰਹਿਣ ਕਰ ਰਹੇ ਸੀ। ਸੋ ਸਾਧ ਸੰਗਤ ਜਿੱਥੇ ਵਾਹਿਗੁਰੂ ਦਾ ਭਜਨ, ਵਾਹਿਗੁਰੂ ਦਾ ਸਿਮਨ, ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਚਰਨ ਪਏ ਹੋਣ, ਭਗਤੀ ਕੀਤੀ ਹੋਵੇ, ਸੋ ਸ਼ਿਵ ਜੀ ਭਗਵਾਨ ਕਹਿੰਦੇ ਨੇ ਹੇ ਪਾਰਵਤੀ, ਇੱਥੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ, ਅਸੀਂ ਐਵੇਂ ਨਹੀਂ ਕਹਿੰਦੇ, ਇੱਥੇ ਕੋਈ ਮੰਦਰ ਕੋਈ ਹੋਰ ਧਾਰਮਿਕ ਸਥਾਨ ਹੈ ਤਾਂ ਹੈ ਨਹੀਂ ਜਿੱਥੇ ਤੁਸੀਂ ਮੱਥਾ ਟੇਕਦੇ ਹੋ, ਇਹ ਧੂੜ ਚੱਕ ਕੇ ਮੱਥੇ ਨਾਲ ਲਾ ਰਹੇ ਹੋ। ਕਹਿੰਦੇ ਇੱਥੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਕਿਸੇ ਨੇ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਕੇ ਉਹਦਾ ਭਜਨ ਕੀਤਾ ਹੈ, ਬੋਲੋ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਪੜ੍ਹੋ,

ਸਾਸ ਸਹੁਰੇ ਜਾ ਕੇ ਵੀ ਆਪ ਜੀ ਦਾ ਸੁਭਾਅ ਐਸਾ ਹੀ ਰਿਹਾ। ਆਇਆ ਗਿਆ ਕੋਈ ਸਾਧੂ ਫਕੀਰ, ਉਹਨਾਂ ਨਾਲ ਬੜਾ ਪਿਆਰ ਕਰਦੇ ਸਨ। ਗੁਰੂ ਨਾਨਕ ਸਾਹਿਬ ਜਾ ਕੇ ਸਾਧੂਆਂ ਕੋਲ ਬੈਠਿਆ ਕਰਦੇ, ਭਾਈ ਫਕੀਰਾਂ ਕੋਲ ਬੈਠਦੇ। ਸੋ ਬਾਬਾ ਜੱਸਾ ਸਿੰਘ ਜੀ ਸਾਸ ਆਏ ਸਾਧੂਆਂ ਨੂੰ ਫਕੀਰਾਂ ਨੂੰ ਜੋ ਕੁਛ ਵੀ ਘਰ ਆਉਂਦਾ ਉਹ ਛਕਾਉਂਦੇ, ਸੇਵਾ ਕਰਦੇ। ਤੇ ਸਾਧ ਸੰਗਤ ਭਾਵੇਂ ਘਰ ਵਾਲਾ ਉਸਦੇ ਖਿਆਲ ਤਾਂ ਠੀਕ ਸਨ, ਪਰੰਤੂ ਜਿਹੜੀ ਚੱਕ ਹੁੰਦੀ ਹੈ ਬੜੀ ਮਾੜੀ ਹੁੰਦੀ ਹੈ। ਲੋਕਾਂ ਦੇ ਖਿਆਲ ਇਸ ਤਰ੍ਹਾਂ ਦੇ ਹੁੰਦੇ ਹਨ, ਕਿਸੇ ਦਾ ਸੁਖੀ ਜੀਵਨ ਦੇਖ ਕੇ ਲੋਕੀ ਜਲਦੇ ਨਹੀਂ ਹਨ। ਸੋ ਬਾਹਰ ਸਾਸ ਸੰਦੋ ਖੇਤੀਬਾੜੀ ਦਾ ਵਗੈਰਾ ਦਾ ਹੋਰ ਜੋ ਕੁਛ ਵੀ ਕੰਮ ਕਾਜ ਕਰਦਾ ਹੈ ਉਸਦੇ ਕੰਨ ਭਰ ਦਿੱਤੇ ਕਿ ਤੂੰ ਤਾਂ ਇੱਥੇ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਹੈ, ਘਰ ਵਾਲੀ ਤੇਰੀ ਕਦੇ ਖਿਆਲ ਰੱਖਿਆ? ਉਹ ਸਾਧੂਆਂ ਨੂੰ ਇਹੀ ਖੁਆਈ ਜਾਂਦੀ ਹੈ। ਤੇ ਸਾਧ ਸੰਗਤ ਉਹ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਹੈ ਕਿ ਮੇਰੇ ਘਰੋਂ ਨਿਕਲ ਜਾਓ। ਬਾਬਾ ਜੀ ਕਹਿੰਦੇ ਨਹੀਂ, ਅਸੀਂ ਇੱਥੋਂ ਨਹੀਂ ਜਾ ਸਕਦੇ, ਪਿਤਾ ਜੀ ਨੇ ਹੀ ਸਿੱਖਿਆ ਦਿੱਤੀ ਸੀ ਬੇਟਾ, ਉਸ ਘਰ ਦੇ ਵਿੱਚੋਂ ਬਿਨਾਂ ਬੁਲਾਏ ਤੂੰ ਨਹੀਂ ਆਉਣਾ ਹੈ। ਸੋ ਸਾਧ ਸੰਗਤ ਪਰੰਤੂ ਹੁਣ ਉਹ ਕਿੱਥੇ ਮੰਨਦਾ ਹੈ, ਜ਼ਬਰਦਸਤੀ ਬਿਠਾ ਕੇ ਗੱਡੇ ਤੇ ਜਾਂ ਰਸਤੇ ਬਾਬਾ ਜੱਸਾ ਸਿੰਘ ਜੀ ਉਹਨਾਂ ਨੂੰ ਸਾਧ ਸੰਗਤ ਪਿੰਡ ਛੱਡ ਜਾਂਦਾ ਹੈ, ਪਿਤਾ ਜੀ ਕੋਲ ਛੱਡ ਦਿੰਦਾ ਹੈ। ਬੋਲੋ ਜ਼ਬਰਦਸਤੀ। ਹੁਣ ਪਿਤਾ ਜੀ ਸੋਚਦੇ ਹਨ ਬੇਟਾ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਬਿਨਾਂ ਬੁਲਾਏ ਤੋਂ ਆਉਣਾ ਨਹੀਂ ਹੈ, ਫਿਰ ਤੁਸੀਂ ਬਿਨਾਂ ਬੁਲਾਏ ਤੋਂ ਕਿਵੇਂ ਆ ਗਏ? ਕਹਿਣਾ ਕੀਤਾ ਪਿਤਾ ਜੀ ਅਸੀਂ ਖੁਦ ਨਹੀਂ ਆਏ, ਜ਼ਬਰਦਸਤੀ ਛੱਡ ਕੇ ਗਏ ਹਨ। ਐਸੀ ਗੱਲ, ਐਸਾ ਗੁਨਾਹ? ਕਹਿੰਦੇ ਪਿਤਾ ਜੀ ਤੁਹਾਡੀ ਸਿੱਖਿਆ ਹੀ ਗੁਨਾਹ ਬਣ ਗਈ ਹੈ, ਜਿਵੇਂ ਤੁਸੀਂ ਸਿੱਖਿਆ ਦਿੰਦੇ ਸੀ ਅਸੀਂ ਤਾਂ ਉਹੀ ਕੁਛ ਕਰਦੇ ਸੀ, ਹੋਰ ਤਾਂ ਕੋਈ ਗੁਨਾਹ ਨਹੀਂ ਕੀਤਾ। ਸਾਧੂਆਂ ਦੀ ਸੰਗਤ ਕਰਨੀ, ਸਾਧੂਆਂ ਨੂੰ ਪ੍ਰਸ਼ਾਦਾ ਛਕਾਉਣਾ, ਇਹ ਤੁਹਾਡੀ ਸਿੱਖਿਆ ਹੈ। ਬੋਲੋ ਸਤਨਾਮ। ਅਸੀਂ ਤਾਂ ਉਸੇ ਤਰ੍ਹਾਂ ਹੀ ਕਰ ਰਹੇ ਸੀ, ਹੋਰ ਤਾਂ ਕੋਈ ਗੁਨਾਹ ਨਹੀਂ ਕੀਤਾ। ਫਿਰ ਹੁਣ ਕੀ ਹੋ ਸਕਦਾ ਹੈ, ਕੀ ਕਰੀਏ? ਹੁਣ ਕਿਸੇ ਨਹਿਰ 'ਚ ਧੱਕਾ ਦੇ ਦਿਓ? ਕਹਿੰਦੇ ਪਿਤਾ ਜੀ ਕਹਿਣ ਲੱਗੇ ਤਾਂ ਹੋ ਨਹੀਂ ਸਕਦਾ, ਆਤਮਘਾਤੀ ਜਗਤ ਕਸਾਈ, ਆਤਮ ਹੱਤਿਆ ਕਰਨੀ, ਇਹ ਤਾਂ ਬਹੁਤ ਵੱਡਾ ਪਾਪ ਹੈ, ਫਿਰ ਕੀ ਕਰੀਏ? ਪਿਤਾ ਜੀ ਸੋਚ ਰਹੇ ਹਨ। ਸਾਧ ਸੰਗਤ ਬਾਬਾ ਹਰਦਿੱਤ ਸਿੰਘ, ਬੋਲੋ ਸਤਨਾਮ। ਅੰਮ੍ਰਿਤ ਛਕਿਆ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮਾਤਾ ਜੀ ਨੂੰ ਕਹਿੰਦੇ ਹਨ, ਮਾਤਾ ਜੀ ਮੈਨੂੰ ਪੰਜਾਂ ਪਿਆਰਿਆਂ ਨੇ ਨਾਮ ਦੀ ਦਾਤ ਦਿੱਤੀ ਹੈ, ਤੇ ਨਾਲੇ ਕਿਹਾ ਜੋ ਤੈਨੂੰ ਇਹ ਗੁਰਮੰਤਰ ਦਿੱਤਾ, ਮੂਲ ਮੰਤਰ ਦਿੱਤਾ, ਨਾਮ ਦਿੱਤਾ, ਇਸ ਨੂੰ ਸਵਾਸ ਸਵਾਸ ਜਪਣਾ ਹੈ। ਬੋਲੋ ਸਤਨਾਮ। ਇਹਨੂੰ ਭੁਲਾਉਣਾ ਨਹੀਂ ਹੈ, ਵਿਸਾਰਨਾ ਨਹੀਂ ਹੈ, ਨਾਮ ਨੂੰ ਕਦੇ ਨਹੀਂ ਛੱਡਣਾ। ਇਹ ਨਾਮ ਦੀ ਦਾਤ ਗੁਰੂ ਤੋਂ ਜੋ ਮਿਲਦੀ ਹੈ, ਜੇ ਮਾਤਾ ਜੀ ਆਗਿਆ ਹੋਵੇ ਤਾਂ ਫਿਰ ਮੈਂ ਥੋੜਾ ਜਿਹਾ ਨਾਮ ਜਪ ਲਾਂ। ਬੋਲੋ ਸਤਨਾਮ। ਕਹਿੰਦੇ ਹਾਂ ਬੇਟਾ, ਜ਼ਰੂਰ ਜਪੋ, ਜ਼ਰੂਰ ਜਪਣਾ ਚਾਹੀਦਾ ਹੈ। ਧੰਨ ਬਾਬਾ ਹਰਦਿੱਤ ਸਿੰਘ ਜੀ, ਸਾਧ ਸੰਜੋ ਕੱਚੇ ਕੋਠੇ ਦੇ ਵਿੱਚ ਬੈਠੇ 22-23 ਸਾਲ ਬੀਤ ਗਏ। ਬੋਲੋ ਸਤਨਾਮ। ਐਸਾ ਸਿਮਰਨ, ਲੱਤਾਂ ਵੀ ਸਾਧ ਸੰਗਤ ਕਮਜ਼ੋਰ ਹੋ ਗਈਆਂ, ਤੁਰਿਆ ਨਹੀਂ ਸਾਧ ਸੰਗਤ, ਇਤਨੇ ਸਾਲ ਬੀਤ ਗਏ ਤਪੱਸਿਆ ਦੇ ਵਿੱਚ ਹੀ। ਬੋਲੋ ਸਿਮਰਨ ਦੇਵ, ਜਿਨ੍ਹਾਂ ਦੀ ਇਤਨੀ ਬੰਦਗੀ ਸੀ, ਇਤਨੀ ਭਗਤੀ ਸੀ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਵੀ। ਤੇ ਸਾਧ ਸੁਣ ਪਿਤਾ ਜੀ ਸੋਚਦੇ ਹਨ ਕੀ ਕਰੀਏ। ਬੀਬੀ ਜੱਸਾ ਤੇ ਸਾਧ ਸੰਗਤ ਬਾਬਾ ਹਰਦਿੱਤ ਸਿੰਘ ਉਹਨਾਂ ਦੀ ਸ਼ਰਨ ਦੇ ਵਿੱਚ ਆਏ। ਬੋਲੋ ਸਤਨਾਮ। ਸ਼ਰਨ ਦੇ ਵਿੱਚ ਆਏ, ਆ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਕਿਰਪਾ ਕਰੋ, ਇਸ ਬਾਲਕੇ ਨੂੰ ਆਪਣੇ ਚਰਨੀ ਲਾ ਲਓ। ਬੋਲੋ ਸਤਨਾਮ। ਇਸ ਬਾਲਕੇ ਨੂੰ ਆਪਣੀ ਚਰਨੀ ਲਾ ਲਓ। ਬਾਬਾ ਹਰਦਿੱਤ ਸਿੰਘ ਜੀ ਕਹਿੰਦੇ ਹਨ, ਬਾਲਕਾ ਇਹ ਤਾਂ ਬਾਲਕੀ ਹੈ ਭਾਈ, ਇਹ ਤਾਂ ਬਾਲਕੀ ਹੈ। ਪਿਤਾ ਜੀ ਕਹਿੰਦੇ ਹਨ, ਮਹਾਂਪੁਰਸ਼ੋ ਆਪ ਜੀ ਦੀ ਨਿਗਾਹ ਦੇ ਵਿੱਚ ਬਾਲਕੀ ਤੇ ਬਾਲਕੇ ਚ ਕੋਈ ਅੰਤਰ ਹੈ? ਆਪ ਦੀ ਨਿਗਾਹ ਦੇ ਵਿੱਚ ਤਾਂ ਸਭ ਇੱਕੋ ਹੀ ਹਨ। ਕਹਿੰਦੇ ਹਾਂ, ਸਾਡੀ ਨਿਗਾਹ ਚ ਤਾਂ ਇੱਕ ਹਨ, ਦੁਨੀਆਂ ਦੀ ਨਿਗਾਹ ਤਾਂ ਇੱਕ ਨਹੀਂ ਹੈ। ਬੋਲੋ ਸਤਨਾਮ। ਦੁਨੀਆਂ ਦੀ ਇੱਕ ਨਿਗਾਹ ਨਹੀਂ ਹੈ, ਬ੍ਰਹਮ ਗਿਆਨੀ ਨੂੰ ਤਾਂ ਸਾਰੇ ਬ੍ਰਹਮ ਹੀ ਨਜ਼ਰ ਆਉਂਦਾ ਹੈ। ਹੁਣ ਸਾਧ ਸੰਗਤ ਕਹਿੰਦੇ, ਸਾਡੀ ਨਿਗਾਹ ਚ ਤਾਂ ਇੱਕੋ ਹੀ ਹੈ, ਦੁਨੀਆਂ ਦੀ ਨਿਗਾਹ ਤਾਂ ਇੱਕ ਨਹੀਂ ਹੈ। ਕਹਿੰਦੇ ਮਹਾਰਾਜ, ਇਤਨੀ ਭਗਤੀ, ਇਤਨੀ ਤਪੱਸਿਆ, ਤੁਹਾਨੂੰ ਦੁਨੀਆਂ ਦੀ ਪਰਵਾਹ ਹੈ? ਬੋਲੋ ਸਤਨਾਮ। ਮੈਨੂੰ ਤਾਂ ਕੋਈ ਪਰਵਾਹ ਨਹੀਂ ਹੈ। ਪਿਤਾ ਜੀ ਕਹਿਣ ਲੱਗੇ, ਮੈਨੂੰ ਤਾਂ ਕੋਈ ਪਰਵਾਹ ਨਹੀਂ, ਤੁਹਾਨੂੰ ਦੁਨੀਆਂ ਦੀ ਪਰਵਾਹ ਹੈ? ਮਹਾਂਪੁਰਸ਼ ਹੱਸ ਪਏ, ਕਹਿਣ ਲੱਗੇ, ਵਾਹ ਵੀ ਵਾਹ, ਤੂੰ ਤਾਂ ਬਾਈ ਅੱਗੋਂ ਦੀ ਹੋ ਕੇ ਘੇਰਦਾ ਹੈ। ਬੋਲੋ ਸਤਨਾਮ। ਇਹ ਬੜੀਆਂ ਸਾਸ ਲੰਮੀਆਂ ਵਿਚਾਰਾਂ ਹਨ।
ਸਾਧ ਸੰਗ ਬਾਬਾ ਜੱਸਾ ਸਿੰਘ ਦਾ ਐਸਾ ਜੀਵਨ ਤੇ ਸਾਧ ਸੰਗਤ ਕਿਉਂ ਬਈ ਤਿਆਰ ਹੈ ਫਿਰ ਇਹ ਲਾਈਨ ਬੜੀ ਔਖੀ ਹੈ ਇਹ ਫਕੀਰੀ ਕਰਨੀ ਬੜੀ ਔਖੀ ਹੈ ਭੇਸ ਧਾਰਨਾ ਸੌਖਾ ਹੈ ਹਾਂ ਮਹਾਂਪੁਰਸ਼ੋ ਬਾਬਾ ਜੱਸਾ ਸਿੰਘ ਨੇ ਕਹਿਣ ਕੀਤਾ ਇਸ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ ਜੋ ਹੁਕਮ ਹੋਵੇਗਾ ਮੰਨੋਗੇ ਹਾਂ ਮੰਨਾਂਗੇ ਮਹਾਂਪੁਰਸ਼ਾਂ ਨੇ ਕਹਿਣਾ ਕੀਤਾ ਬਈ ਗੱਲਾਂ ਦੇ ਨਾਲ ਨੀ ਗੱਲ ਬਣਨੀ ਇਹ ਬਹੁਤ ਔਖਾ ਰਸਤਾ ਹੈ ਬੜੀ ਔਖੀ ਮੰਜ਼ਿਲ ਹੈ ਬਾਣੀ ਦੱਸਦੀ ਹੈ

0: ਸਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੇ ਹੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜਿੰਦਰ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ, ਬੜਾ ਔਖਾ ਮਾਰਗ ਹੈ। ਤੁਰ ਸਕੇਗਾ, ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ। ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲੀ ਪਾਲਾ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਬਸਤਰ ਵੀ ਬਾਲਕਿਆਂ ਵਾਲੀ ਪਾਲਾ ਜੇ ਬਾਲਕਾ ਬਣਿਆ ਹੈ। ਸਤਿਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ ਸਤਨਾਮ। ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ। ਹੁਣ ਮਹਾਰਾਜ ਦੇਖੋ, ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ। ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ, ਫਿਰ ਜਿੱਥੇ ਵਿਆਹ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ
1: ਸਤਨਾਮ।
0: ਜਿੱਥੇ ਵਿਆਹ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਬਾਬਾ ਜੱਸਾ ਸਿੰਘ ਤੋਂ ਬਿਨਾਂ? ਬੋਲੋ ਸਤਨਾਮ।
1: ਧੰਨ
0: ਬਾਬਾ ਹਰਜਿੰਦਰ ਸਿੰਘ ਤੋਂ ਬਿਨਾਂ ਸੱਚਮੁੱਚ

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ? ਬੋਲੋ
1: ਸਤਨਾਮ।
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ? ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ? ਅਸੀਂ ਕਿਹੋ ਜਿਹੇ ਸਿੱਖ ਹਾਂ? ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਸਾਥ ਇਤਨੀ ਕਰੜੀ ਘਾਲਣਾ ਕਾਲੀ। ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਹੈ ਕਮਾਈ ਬਾਬਾ।

परम सम्मान योग गुरु साहब जी का परम पवित्र मुकदस पुनीत आपा गुरु साहब सिंह जीओ वाहिगुरु जी का खालसा वाहिगुरु जी की फतह। शब्द भंडार बहरे जखार धन धन श्री गुरु ग्रंथ साहिब महाराज जी के पवित्र अमोलिक खजाने विचों आसा की वार दे शब्दां श्लोकां पौड़ियां द्वारा अथवा कुछ शब्दां द्वारा सतगुरां दी दात शिक्षा प्राप्त हुई है। अंतला शब्द जो आपके दे सामने गायन किया जा रहा है आसा अते पहाड़ी आदि के अलापा अंदर स्वरा अंदर ते सप्तका अंदर इसकी बेसिक लाइन इसका बेसिक आइडिया सेंट्रल आइडिया गुरु महाराज जी पुनः पुनः फरमाते ने ताकि साडे मन अंदर वस जाए टिक जाए। गुरसिख हर बोलो मेरे भाई हे गुरु के प्यारियो सर्वव्यापी सर्वशक्तिवान ओमनी प्रेजेंट एंड ओमनी पोटेंट जो अलमाइटी फादर है जो सर्वशक्तिवान हर समय हर जगह व्यापक है समूह कुबता शक्तियां का मालिक है उसका चिंतन करो उसकी आराधना करो। गुरसिख हर बोलो मेरे भाई अगे इकरार है वायदा है फल की मिलेगा प्राप्ति की होगी मुआवजे अंदर रिवार्ड इवजाना की मिलेगा। गुरसिख हर बोलो मेरे भाई हर बोल सब पाप लह जाए। कई बार मनुख ना चाहता होया भी पाप कर जाता है अकारण ही किसी नाल शदीद ख्यालातों का टकराव हो जाता है अकारण ही किसी नाल विरोधता हो जाती है ना चाहते हुए भी कई कुछ इत हो जाता। कौन चाहता है मेरे स्वच्छ अति कीमती लिबास उत्ते गर्द पवे कालस लगे पर फिर भी लग जाती नाद्या नाद्या आलूदगी हो जाती है। मैं ही ना चाहते हुए लैण देण विच वर्तारिया अंदर कई बारी तलख कलामियां अचेत गल्लां हो जांदियां ने ते हौली हौली सूक्ष्म मैल लगती लगती भी कसाफत गलाजत का रूप धार जाती है ते डूंगी हो जाती है। इसे लिए सतगुरां ने आपके पावन फरमाना द्वारा फरमाया है नर अचेत पाप ते डर जो तू उचेचे तौर ते ढा के अटेंशनली नहीं भी कर दो ऐसे हो जाने वाले पापा तो भी तू सुचेत रह बेदार रह बच के रह नर अचेत पाप ते डर। तो गुरु साहिब जी ने ऐसा भी फरमाया है कि जे बिलफर्ज ना चाहद्या चाहद्या भी एक साफत गलाजत मैल लगती जाए तो भी आशावादी गुरु ने सानू राहबरी बख्शद्या होया शाहकार कलाम अंदर फरमान किया है परिया मत पापा के सन हूं तू बेहिस बेहरकत बेउदमा ना हो तेरी ना ढा दे कि मैं पापी हो गया हां ते देख किवें आशावादी सतगुरु मेहरामत करते ने परिया मत पापा के संग पहले मिसाल दिती है मूत पलीती कपड़ हुए अगे ढंग दस्या दे साबून दे मैंने लगाना दे साबून उस पलीत कपड़े नू नापाक कपड़े नू जो मूत पलीती कपड़ होए हो गया सी दे साबून लईए उतों ऐसे तरह ही तरिये मत पापा के सन ओ तोपे नावे के रंग। कई पाउडर कई साबण ऐसे भी होंदे ने मैल भी ला देंदे ने रंगत भी दे जांदे
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾਂ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇੰਸ਼ੋਰ ਕਰਾ ਕੇ ਬੜੀ ਏਹਤਿਆਤ ਨਾਲ ਵੱਡ ਮੁੱਲੇ ਬੰਗਲਿਆਂ ਦੀ ਨੁੱਕਰ ਚ ਆਬਨੂਸੀ ਫਰਨੀਚਰ ਦੇ ਨਾਲ ਅੱਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨਹੀਂ ਦਿਸਦਾ ਸੋਹਣਾ, ਸਾਫ਼ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਏ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇੱਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿਚ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇੱਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਏ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ ਹਿਲਦਾ ਨਾ ਵੀ ਹੋਵੇ, ਤੀਜੀ ਇੱਕ ਹੋਰ ਵੀ ਗੱਲ ਏ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਕਿ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿੱਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲੁਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆ ਉਧਰ ਮੁਨਕਸ ਹੋ ਰਿਹਾ। ਤੋ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵੱਡ ਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿੱਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਤੇ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿੱਚ, ਸੰਤ ਬੋਲੀ ਵਿੱਚ ਲਿਖਿਆ, ਮਲ ਬਖਸ਼ੇਪ ਅਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿੱਚ ਜਨਮ ਲੈਣ ਵਾਲਾ ਕਿਉਂ ਨਾ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਬਖਸ਼ੇਪ ਤੇ ਅਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ, ਆਓ ਰਲ ਕੇ ਇਸ ਦੁੱਖ ਨੂੰ ਨਾਲ ਲਈਏ।

पिता कृपाल आज्ञा दी बारक मुख मांगे सो देना नानक।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦਕ ਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਸ ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ ਹੁੰਦਾ। ਇੰਨਾ ਸੁਖੀ ਹੋ ਜਾਂਦਾ ਹੈ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚ ਸੁੱਖ ਹੈ ਜਿਹੜਾ ਅਸੀਂ ਚੰਗੇ ਮੰਜੇ ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾ ਰਹੇ। ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ। ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਨਹੀਂ। ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ ਸਦੀਵੀ ਸੁੱਖ ਜੋ ਹੈ ਟਿਕਾਊ ਸੁੱਖ ਪਰਮਾਨੈਂਟ ਸੁੱਖ ਜੋ ਹੈ ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜੰਗ ਕਹਿ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁੱਖ ਹੋਵਤ ਨਾਸ। ਜੀਵਨ ਸੁਖੀ ਹੋ ਜਾਵੇ ਦੁੱਖਾਂ ਦਾ ਨਾਂ ਨਿਸ਼ਾਨ ਨਾ ਰੱਖ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚਲਦੀ ਰਹਿੰਦੀ। ਆਖਿਰ ਮੰਗਣ ਨੂੰ ਤਾਂ ਉਹਦੇ ਕੋਲੋਂ ਹੀ ਬੰਦਾ ਹੱਕ ਸਮਝਦਾ ਹੈ ਨਾ ਜਿਹਦੇ ਨਾਲ ਬਣੀ ਬਣਾਈ ਹੋਵੇ। ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ, ਖਿਆਲ ਰੱਖਣਾ। ਇੱਥੇ ਮਹਾਰਾਜ ਨੇ ਕਿਹਾ ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚਾਹੁੰਦਾ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ। ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ। ਉਹਨਾਂ ਨੂੰ ਮਨਾਉਣਾ ਜ਼ਰੂਰੀ, ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਫਿਰ, ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪ੍ਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ਼ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ, ਉਧਰ ਪਾਠ ਚੱਲ ਰਿਹਾ, ਉਧਰ ਸ਼ਰਾਬ ਚੱਲ ਰਹੀ ਹੋਵੇ, ਗੁਰੂ ਮਨਾਉਣ ਵਾਲੀ ਗੱਲ ਹੈ। ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ, ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ ਨਾ। ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ, ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਰਹੇ। ਯਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਸਨ, ਸਾਰੀਆਂ ਗੱਲਾਂ ਚੱਲਦੀਆਂ ਰਹੀਆਂ, ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ, ਇੱਕ ਬੰਦਾ ਆਇਆ ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਬਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੌਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ ਤੇ ਤੁਰਿਆ ਵੀ ਆਉਂਦਾ ਹੈ। ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਵਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ। ਨਿਉ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ। ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ,
ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ। ਇਹਨੇ ਮੱਥਾ ਅਖੌਤੀ ਮੱਥਾ ਟੇਕਿਆ, ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ ਗੰਦਾ ਹੈ? ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨੀ ਪਿਆ ਚੰਗਾ ਲੱਗਾ। ਮਹਾਰਾਜ ਤੁਹਾਨੂੰ ਕਿਉਂ ਨੀ ਚੰਗਾ ਲੱਗਾ? ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ। ਤੂੰ ਵੇਖਦਾ ਨੀ, ਹੰਕਾਰ ਨਾਲ ਭਰਿਆ ਸੀ, ਤੇ ਹੰਕਾਰ ਨਾਲ ਉਹ ਗੰਦੀ ਮੈਲ ਹੋਰ ਕੋਈ ਨੀ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਗਿਆ। ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ? ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ? ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਗਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸਾਹਿਬਾਂ ਨੇ ਜਲ ਮੰਗਿਆ, ਲੈ ਆਇਆ। ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ ਹੋ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨਹੀਂ। ਕਿ ਮਹਾਰਾਜ ਬਿਲਕੁਲ ਸਾਫ ਸੁਥਰਾ ਹੈ? ਸਾਹਿਬ ਕਹਿਣ ਲੱਗੇ ਝੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਝੂਠਾ ਨਹੀਂ। ਬਰਤਨ ਸਾਫ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ ਵਿੱਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਝੂਠਾ। ਕਿ ਮਹਾਰਾਜ ਮੇਰੇ ਹੱਥ ਤਾਂ ਝੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸਾਧੀ, ਇਹ ਹੱਥ ਕਿਵੇਂ ਝੂਠੇ ਹੋ ਗਏ? ਇਹਨਾਂ ਹੱਥਾਂ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਝੂਠੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਕੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅਟਣ ਨਹੀਂ ਪਏ, ਕੋਈ ਕੱਟੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ ਗਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ, ਕਮਾਈ ਵਾਲੇ, ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ, ਕੋਈ ਨਿਸ਼ਾਨੀ, ਇਹ ਵੀ ਸਰਟੀਫਿਕੇਟ ਹੁੰਦੇ ਨੇ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਪਰਚੀਆਂ ਦੇ, ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ। ਉਹ ਨਿਸ਼ਾਨ ਵੀ ਸਵਾਲ ਪੈਦਾ ਕਰ ਦਿੰਦੇ ਨੇ, ਜੇ ਤਾਂ ਸੂਰਮਾ ਹੈ ਮੱਥੇ ਤੇ ਫੱਟ ਹੋ ਸਕਦਾ, ਤੇ ਇਹ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰਾਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੋਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਹਿ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰਾਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈਂਦੇ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ, ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅਨ ਦਿਨ ਚੀਨਾ, ਦਿਨ ਰਾਤ ਮੈਂ ਇਹਦੇ ਚੋਂ ਸੁੱਖ ਮਾਣਿਆ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਨਾ ਕਰਨਾ, ਸਾਹਿਬ ਬਚਨ ਕਰਦੇ ਨੇ, ਮੈਂ ਤੁਹਾਨੂੰ ਵੀ ਬਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ

ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਸਾਹਿਬ ਕਹਿੰਦੇ ਨੇ ਨਾਮ ਨੂੰ ਵਿਸਾਰਨ ਵਾਲਾ ਇਨਸਾਨ ਜੇ ਪਾਪ ਨਹੀਂ ਕਰੇਗਾ ਤਾਂ ਹੋਰ ਕੀ ਕਰੇ। ਜਿਨ੍ਹਾਂ ਤੋਂ ਨਾਮ ਦੂਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਸਾਹਿਬ ਕਹਿੰਦੇ ਨੇ ਉਹ ਪਾਪ ਕਰ ਰਹੇ, ਉਹ ਪਾਪ ਕਮਾ ਰਹੇ। ਕੌਣ? ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਤੇ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਤਿੰਨਾਂ ਮੁੱਖ ਡਰਾਉਣ, ਮੈਨੂੰ ਉਹਨਾਂ ਦੇ ਮੁੱਖ ਡਰਾਉਣੇ ਲੱਗਦੇ, ਉਹਨਾਂ ਦੇ ਚਿਹਰੇ ਵੱਲ ਵੇਖ ਕੇ ਡਰ ਤੇ ਪੈ ਆਉਂਦਾ। ਮੈਂ ਉਹਨਾਂ ਦਾ ਚਿਹਰਾ ਹੀ ਨਹੀਂ ਦੇਖਣਾ ਚਾਹੁੰਦਾ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ।

0: ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ। ਅਤ ਸੁੰਦਰ ਅਤਿ ਸੁੰਦਰ ਹੋਵੇ, ਕੁਲੀਨ ਕੁਲ ਦਾ ਵੀ ਬੜਾ ਉੱਚਾ ਹੋਵੇ, ਅਤ ਸੁੰਦਰ ਕੁਲੀਨ ਚਤਰ ਸਿਆਣਾ ਵੀ ਬੜਾ ਹੋਵੇ, ਮੁੱਖ ਗਿਆਨੀ ਧਨਵੰਤ ਮੁੱਖ ਗਿਆਨਵਾਨ ਧਨਵੰਤ ਵੀ ਹੋਵੇ, ਕਿਉਂਕਿ ਅੱਡ ਦੇ ਜ਼ਮਾਨੇ ਅੰਦਰ ਅੱਡ ਦੇ ਲੋਕਾਂ ਅੰਦਰ ਧਨੀ ਪੁਰਸ਼ ਨੂੰ ਵਡਿਆਈ ਬਹੁਤੀ ਮਿਲਦੀ। ਧਨੀ ਪੁਰਸ਼ ਦੇ ਪਾਸ ਨਿਰਧਨ ਆ ਜਾਵੇ, ਬਾਣੀ ਆਖਦੀ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਚਿਤਨਾ, ਨਿਰਧਨ ਨੂੰ ਕੋਈ ਆਦਰ ਨਹੀਂ ਦੇ। ਲੇਕਿਨ ਸਾਹਿਬ ਕਹਿੰਦੇ ਨੇ ਇਤਨਾ ਧਨਵਾਨ ਵੀ ਹੋਵੇ ਇਸ ਦੇ ਬਾਵਜੂਦ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਸਾਹਿਬਾਂ ਨੇ ਇੱਕ ਗੱਲ ਵਿੱਚ ਫੈਸਲਾ ਕਰ ਦਿੱਤਾ ਹੈ,
1: ਮਿਰਤਕ ਕਹੀਏ ਨਾਨਕਾ,
0: ਇਤਨੀਆਂ ਚੰਗਿਆਈਆਂ ਦੇ ਬਾਵਜੂਦ ਵੀ ਉਸਨੂੰ ਮ੍ਰਿਤਕ ਕਹਿ ਕੇ ਬੁਲਾਏ। ਮ੍ਰਿਤਕ ਮੁਰਦੇ ਨੂੰ ਆਖਦੇ, ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਉਸ ਇਨਸਾਨ ਚੱਲਦੇ ਫਿਰਦੇ ਨੂੰ ਮ੍ਰਿਤਕ ਹੀ ਜਾਣੋ, ਮੁਰਦਾ ਹੀ ਸਮਝੋ, ਜਿਸ ਇਨਸਾਨ ਦੇ ਹਿਰਦੇ ਅੰਦਰ ਉਸ ਪ੍ਰਭੂ ਦਾ ਪਿਆਰ ਨਹੀਂ, ਉਸ ਪ੍ਰਭੂ ਦਾ ਨਾਮ ਨਹੀਂ, ਜਿਸ ਹਿਰਦੇ ਨੇ ਨਾਮ ਨੂੰ ਵਿਸਾਰ ਦਿੱਤਾ, ਸਾਹਿਬ ਨੇ ਉਸਨੂੰ ਮ੍ਰਿਤਕ ਕਰਕੇ ਆਖਿਆ ਹੈ।

ਜਿਹਨੇ ਹਰੀ ਨੂੰ ਵਿਸਾਰ ਦਿੱਤਾ ਉਖਵਾਰ ਹੀ ਹੋਵੇ। ਸਾਹਿਬ ਕਹਿੰਦੇ ਕਿਉਂਕਿ ਨਾਮ ਤੋਂ ਬਿਨਾਂ ਤਾਂ ਸੁੱਖ ਹੈ ਹੀ ਨਹੀਂ। ਜੇ ਸੁੱਖ ਚਾਹੁੰਦੇ ਤੇ ਨਾਮ ਜਪ ਸਿਮਰਨ ਕਰ, ਸਿਮਰਨ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਸਾਹਿਬ ਕਹਿੰਦੇ ਨੇ

ਦੋ ਵਾਰੀ ਨੀ ਬਾਰ ਬਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਤੋਂ ਲੈ ਕੇ ਸੁਬਾਮਤ ਵੇਲੇ ਤੱਕ ਕਹਿੰਦੇ ਨੇ ਇਸ ਨੂੰ ਚੋਟਾਂ ਹੀ ਵੱਜ ਰਹੀਆਂ ਨੇ।

ਇਹ ਚੋਟਾਂ ਕੜਿਆਲ ਨੂੰ ਨਹੀਂ ਪੈ ਰਹੀਆਂ, ਜੇ ਤੂੰ ਹੀ ਨਹੀਂ ਨਾਮ ਜਪੇਗਾ ਤੈਨੂੰ ਵੀ ਇਸ ਤਰ੍ਹਾਂ ਹੀ ਚੋਟਾਂ ਪੈਣਗੀਆਂ। ਸਿਮਰਨ ਭਜ ਦਿਆ ਨਹੀਂ ਕਿੰਨੀ, ਸੰਸਾਰ ਤੇ ਆਏ ਕਿਸ ਲਈ, ਨਾਮ ਜਪਣ ਲਈ, ਸਿਮਰਨ ਕਰਨ ਲਈ, ਲੇਕਿਨ ਕਰ ਕੀ ਰਹੇ ਹਾਂ।

ਇੱਥੇ ਦੁੱਖ ਕਨੇਰੇ ਅੱਗੇ ਔਰ ਨਾਮ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਜੋ ਨਾਮ ਤੋਂ ਵਿਹੂਣੇ ਨੇ ਸ਼ਾਇਦ ਬੜਾ ਸੁੰਦਰ ਉਪਦੇਸ਼ ਦਿੰਦੇ ਨੇ ਹੇ ਜੀਵ ਸੰਸਾਰ ਤੇ ਤੇਰਾ ਆਉਣਾ ਨਾਮ ਤੋਂ ਬਿਨਾ ਕੀ ਹੈ ਅਨਕ ਬਸਤ ਸੁੰਦਰ ਪਹਿਰਾ ਕਿਤਨੇ ਸੁੰਦਰ ਤੂੰ ਬਸਤਰ ਪਹਿਨ ਕਰਕੇ ਇਸ ਸਰੀਰ ਨੂੰ ਸਜਾਇਆ ਜੂ ਡਰਨਾ ਖੇਤ ਮਾਹੀ ਡਰਾਇਆ ਇਹ ਇਸ ਤਰ੍ਹਾਂ ਤੇਰਾ ਸਰੀਰ ਹੈ ਜਿਵੇਂ ਕਿ ਜੱਟ ਜਿਮੀਦਾਰ ਆਪਣੇ ਖੇਤਾਂ ਅੰਦਰ ਕਿਸੇ ਨੂੰ ਡਰਾਉਣ ਵਾਸਤੇ ਇੱਕ ਪੁਤਲਾ ਖੜਾ ਕਰ ਦਿੰਦਾ ਹੈ ਹੇ ਇਨਸਾਨ ਜੇ ਤੂੰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਤੇਰੀ ਹਾਲਤ ਉਸ ਡਰਾਉਣੇ ਪੁਤਲੇ ਵਰਗੀ ਹੀ ਹੈ ਜੇ ਨਾਮ ਜਪੇਗਾ ਸਿਮਰਨ ਕਰੇਗਾ ਪ੍ਰਭੂ ਦੀ ਤੈਨੂੰ ਪ੍ਰਾਪਤੀ ਹੋਵੇਗੀ।

ਉਹਦਾ ਵੀ ਘਰ ਵਿੱਚ ਹੋਣਾ ਬੜਾ ਜ਼ਰੂਰੀ ਹੈ। ਧਨ ਬਹੁਤਾ ਹੋਵੇ, ਹਰ ਖੁਸ਼ੀ ਘਰ ਵਿੱਚ ਹੋਵੇ, ਤੇ ਜੇ ਘਰ ਪੁੱਤਰ ਨਹੀਂ ਸੰਤਾਨ ਨਹੀਂ ਤੇ ਤਾਂ ਵੀ ਦੁੱਖ ਹੈ, ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਇਸ ਤਰ੍ਹਾਂ ਹੈ ਪ੍ਰਮਾਤਮਾ, ਹਰ ਕੋਈ ਤੇਰੇ ਕੋਲ ਮੰਗ ਮੰਗ ਰਿਹਾ। ਮਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇ, ਕਿਸ ਲਈ ਮੰਗ ਰਹੀ? ਸਾਜਣੋ ਤੂੰ ਮੀਤ ਮੇਰੋ ਗਹਿ ਤੇਰੇ ਸਭ ਕੇ, ਤੂੰ ਮੇਰਾ ਸੱਜਣ ਨਹੀਂ, ਤੂੰ ਮੇਰਾ ਮਿੱਤਰ ਨਹੀਂ, ਉਸ ਮਿੱਤਰ ਹੋਣ ਦੇ ਨਾਤੇ ਮੈਂ ਇਹ ਮੰਗਾਂ ਤੇਰੇ ਕੋਲੋਂ ਮੰਗ ਰਿਹਾ। ਸਤਿਗੁਰ ਕਹਿੰਦੇ ਨੇ ਇਹ ਮੰਗ ਜਾਇਜ਼ ਹੋਗੀ, ਕਿਉਂਕਿ ਤੂੰ ਉਹਨੂੰ ਆਪਣਾ ਸੱਜਣ ਬਣਾ ਲਿਆ, ਆਪਣਾ ਮਿੱਤਰ ਬਣਾ ਲਿਆ। ਵਾਕਈ ਹੀ ਭਾਈ, ਜੇ ਉਹਨੂੰ ਆਪਣਾ ਬਣਾ ਕੇ ਮੰਗੇ ਤੇ ਹਰ ਦਾਦ ਝੋਲੀ

ਜਾਚਕ ਨੇ ਜਾਚਨਾ ਕਰਨ ਵਾਲਾ ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ ਤੇ ਹੇ ਪਰਮਾਤਮਾ ਤੂੰ ਇੱਕ ਦਾਤਾ ਸਭ ਦੀ ਝੋਲੀ ਦਾਤਾ ਪਾ ਰਹੀ ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ ਮੰਗਣ ਵਾਲਾ ਮੰਗ ਰਹੇ ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਹੇ ਪਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੇ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ ਹੋ ਜਾਏ। ਇਹ ਤਿੰਨ ਗੁਣ ਹੋਣੇ ਬੜੇ ਜ਼ਰੂਰੀ ਨੇ।

ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ, ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈਆਂ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾ ਮੰਗੀ ਜਾ ਬਬੀਹੇ ਦੀ ਨਿਆ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ,

ਤਾਂ ਮਾਨਸ ਕੌਣ ਗੁਨਾ ਜੋ ਘਟ ਪੀਤਰ ਹੈ ਮਲਨਾ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੋਰਠ ਵਿੱਚ ਦਰਜ ਹੈ। ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਪ੍ਰਾਣੀ ਨੂੰ ਉਪਦੇਸ਼ ਦਿੰਦਿਆਂ ਕਹਿ ਰਹੇ ਹਨ ਕਿ ਤੀਰਥਾਂ ਤੇ ਸਰੀਰਕ ਇਸ਼ਨਾਨ ਕੀਤੇ ਦਾ ਕੀ ਲਾਭ ਹੈ ਜੇਕਰ ਹਿਰਦੇ ਅੰਦਰੋਂ ਈਰਖਾ, ਦਵੈਸ਼, ਨਿੰਦਾ, ਚੁਗਲੀ, ਵੈਰ, ਵਿਰੋਧ, ਊਚ ਨੀਚ ਅਤੇ ਜਾਤ ਪਾਤ ਦੇ ਵਿਕਾਰਾਂ ਦੀ ਮੈਲ ਦੂਰ ਨਹੀਂ ਹੋਈ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਿਸ ਪਾਣੀ। ਜੇਕਰ ਹਿਰਦਾ ਸ਼ੁੱਧ ਨਹੀਂ ਹੈ, ਹਿਰਦੇ ਅੰਦਰ ਵਿਕਾਰਾਂ ਦੀ ਮੈਲ ਹੈ, ਤਾਂ ਉਹਨਾਂ ਗਿਆਨ ਦੀਆਂ ਗੱਲਾਂ ਦਾ ਜੋ ਮੂੰਹ ਤੋਂ ਕੋਈ ਕਰੇ ਕੀ ਲਾਭ ਹੈ। ਗਿਆਨ ਪ੍ਰਾਪਤ ਕਰਕੇ ਵੀ ਅੰਦਰ ਕਪਟ ਹੈ, ਮੈਲ ਹੈ, ਤਾਂ ਉਹ ਗਿਆਨ ਇਵੇਂ ਵੀ ਹੈ ਜਿਵੇਂ ਕੋਈ ਪਾਣੀ ਨੂੰ ਰਿੜਕ ਰਿਹਾ ਹੋਵੇ, ਜਿਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ, ਪਾਣੀ ਕੇਵਲ ਪਾਣੀ ਹੀ ਰਹੇਗਾ। ਕਬੀਰ ਸਾਹਿਬ ਇੱਕ ਹੋਰ ਉਦਾਹਰਣ ਦਿੰਦਿਆਂ ਸਪਸ਼ਟ ਕਰਦੇ ਹਨ ਕਿ ਜਿਸ ਮਨੁੱਖ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੋਈ, ਉਸ ਦਾ 68 ਤੀਰਥਾਂ ਉੱਤੇ ਕੀਤਾ ਹੋਇਆ ਇਸ਼ਨਾਨ ਉਸ ਤਰ੍ਹਾਂ ਹੈ ਜਿਵੇਂ ਕੋਈ ਲੌਕੀ ਅਰਥਾਤ ਤੁਮਾ 68 ਤੀਰਥਾਂ 'ਤੇ ਇਸ਼ਨਾਨ ਕਰ ਲਵੇ ਪਰ ਅੰਦਰ ਦੀ ਕੁੜੱਤਣ ਦੂਰ ਨਾ ਹੋਵੇ। ਲੌਕੀ 68 ਤੀਰਥ ਨਹਾਈ, ਕੌੜਾਪਨ ਤਉ ਨਾ ਜਾਏਗੀ। ਅੰਤ ਵਿੱਚ ਕਬੀਰ ਸਾਹਿਬ ਆਖ ਰਹੇ ਹਨ ਕਿ ਹੇ ਵਾਹਿਗੁਰੂ, ਮੈਂ ਇਹ ਸਭ ਸੋਚ ਵਿਚਾਰ ਕਰਕੇ ਤੇਰੇ ਦਰ 'ਤੇ ਅਰਦਾਸ ਕਰਦਾ ਹਾਂ ਕਿ ਮੇਰੇ ਹਿਰਦੇ ਦੀ ਮੈਲ ਦੂਰ ਕਰਕੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਦੇ। ਕਹਿ ਕਬੀਰ ਵਿਚਾਰੀ, ਭਵ ਸਾਗਰ ਪਾਰ ਉਤਾਰੀ।

ਹੈ ਰਾਗਾਂ ਦਾ ਕੀਰਤਨ ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਦੀਆਂ ਜਿੰਨੀਆਂ ਵੀ ਰਚਨਾਵਾਂ ਹਨ ਸਾਰੀ ਪਵਿੱਤਰ ਬਾਣੀ ਇਹਨਾਂ ਰਾਗਾਂ ਦੇ ਵਿੱਚ ਹੈ। ਆਮ ਤੌਰ ਤੇ ਸਾਡੇ ਸਿੱਖਾਂ ਦਾ ਇਹ ਪੁਰਾਤਨ ਕੀਰਤਨ ਹੈ, ਇਹ ਪੁਰਾਤਨ ਕੀਰਤਨ ਜੋ ਅੱਜ ਕੱਲ ਨਵਾਂ ਕੀਰਤਨ ਚੱਲਿਆ ਹੈ ਜਿਹੜਾ ਨਾਲ ਸ਼ਬਦ ਪੜ੍ਹ ਲਏ ਕਹਿਣ ਦਾ ਮਤਲਬ ਇਹ ਸਾਡੇ ਸਿੱਖ ਧਰਮ ਦੀ ਵਿਲੱਖਣਤਾ ਹੈ, ਬੜੀ ਵੱਡੀ ਗੱਲ ਹੈ। ਇੱਕ ਵਾਰ ਇੱਕ ਬਹੁਤ ਵੱਡੇ ਕਾਨਸਰਟ ਹਾਲ ਚ ਬੈਠੇ ਹਾਂ, ਰਵੀ ਸ਼ੰਕਰ ਵਜਾ ਰਹੇ ਸਨ, ਅਲਾ ਰੱਖਾ ਸਾਹਿਬ ਨਾਲ ਵਜਾ ਰਹੇ ਸਨ। ਇੱਕ ਅੰਗਰੇਜ਼ ਜਿਹੜਾ ਮੇਰੇ ਨਾਲ ਬੈਠਾ ਹੋਇਆ ਕਹਿ ਰਿਹਾ ਸੀ ਕਿ ਇਹ ਹਰਿਮੰਦਰ ਸਾਹਿਬ ਵਿਚ ਇਹੋ ਜਿਹਾ ਵਾਤਾਵਰਣ, ਕਿਉਂਕਿ ਜਦੋਂ ਜਿਹੜੇ ਆਰਟਿਸਟ ਲੋਕ ਹਨ ਇਹ ਰਾਗ ਨੂੰ ਵਜਾਉਂਦੇ ਹਨ, ਰਾਗ ਵੀ ਇੱਕ ਭਗਤੀ ਹੈ, ਸਭ ਕੁਝ ਹੀ ਬਾਹਰ ਕਰ ਦਿੰਦੇ ਹਨ, ਸੁਰ ਕਰ ਦਿੰਦੇ ਹਨ, ਜਿੰਨੀਆਂ ਵੀ ਬਸੁਰੀਆਂ ਆਤਮਾਵਾਂ ਹੁੰਦੀਆਂ ਹਨ ਸਾਰੀਆਂ ਸੁਰ ਹੋ ਜਾਂਦੀਆਂ। ਉਸ ਅੰਗਰੇਜ਼ ਦੀ ਇਹ ਵਰਡਿੰਗ ਸੀ ਕਿ ਇਹੋ ਜਿਹਾ ਐਟਮੋਸਫੇਅਰ ਹਰਿਮੰਦਰ ਸਾਹਿਬ ਵਿਚ ਚੌਵੀ ਘੰਟੇ ਰਹਿੰਦਾ ਸੀ, ਹਰ ਵਕਤ ਕਿਸੇ ਨੇ ਨਵੇਂ ਤੋਂ ਨਵਾਂ ਰਾਗ ਛੇੜਨਾ। ਖੈਰ ਹੋ ਰਹਿ ਗਈ ਉਸਤਾਦਾਂ ਤੋਂ ਮਾਰ ਖਾਣ ਦੀ ਗੱਲ, ਪਰੇ ਹੁਣ ਤਾਂ ਜਿਹੜਾ ਕੋਈ ਬੜਾ ਹੀ ਸਿੱਧਾ ਸ਼ਬਦ ਪੜੇ ਜੀ, ਬੜੇ

0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
1: ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਿਅਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ,

ਬਹੁਤ ਪ੍ਰਸ਼ਾਦ ਕਰਾਵੇ, ਪਾਠ ਕਰਾਵੇ, ਪਰ ਜੇ ਨਿੰਦਾ ਹੋ ਗਈ ਉਹ ਵੀ ਕਿਸੇ ਮਹਾਂਪੁਰਖ ਦੀ। ਤੇ ਕੋਈ ਵੀ ਕੀਤਾ ਹੋਇਆ ਕਰਮ ਫਲੀਭੂਤ ਨਹੀਂ ਹੁੰਦਾ ਜਿਹੜਾ ਮਨੁੱਖ ਇਸ ਭਿਅੰਕਰ ਰੋਗ ਵਿੱਚ ਫਸਿਆ।

ਤੇ ਬਿਸ਼ੱਕ ਕਰ। ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ